ਹਾਂਜੀ ਗ੍ਰਾਂ ਨੂਰ ਦੀ ਨੂੰ ਤਸਵੀਰ ਰੇਡੀਓ ਅਮਨ ਐਫ ਐਮ 86.4 ਬਟਾ ਗ੍ਰਾਮ ਪ੍ਰੋਗਰਾਮ ਤਾਸ ਦੀ 4K ਕਾਸਮੈਟਿਕ ਸਿਰਮ ਪਤਾ ਉਸ ਰਾਦੀ ਹੋ ਲਸਨ ਤਰ ਦੁਲੇ ਸੁਬਾ ਜੋ ਪੂਰੀ ਹੋ ਰਹੀ ਟੈਲੀਫੋਨ ਤਾਸ ਮੁਕਤ ਕੁਲੇ ਸ਼ੈ 0317 81 21 501 ਦੇ ਨੰਬਰ ਮੈਂ 0317 81 21 501 ਦੇ ਨੰਬਰ ਮੈਨੂੰ ਟੈਲੀਫੋਨ ਕੁਲੇ ਸ਼ੈ 0309 711 8899 ਦੇ ਨੰਬਰ ਮੈਨੂੰ ਟੈਲੀਫੋਨ ਕੁਲੇ ਸ਼ੈ ਜੀ ਬਿਲਕੁਲ ਅਖੀਰੀ ਮੈਸੇਜ ਦੇ ਮੁਕ ਸਰਾ ਦਾ ਅਖੀਰੀ ਮੈਸੇਜ ਅਖਬਲ ਸ਼ਾਮਿਲ ਗੁਰੂ ਅਸਲਾਮ ਅਲੈਕੁਮ ਰਹਿਮਤੁਲਾਹਿ ਵਬਰਕਾਤੁ ਤਾਸੂ ਸਿੰਘ ਮੌਲਾਨਾ ਸਾਹਿਬ ਤਬੀਅਤ ਸਿੰਘ ਦੇ ਕੁਰਬਾਨ ਜਮਾ ਟੋਲੋ ਮੀਨਾਵਾਲੋ ਤਾ ਸਲਾਮ ਜੀ ਮਾਸ਼ਾਅੱਲਾ ਡੇਰ ਖਸਤਾ ਖਬਰੀ ਤਾਸੋ ਉਕੜੀ ਤਾਸੋ ਡੇਰ ਸ਼ੁਕਰੀਆ ਜੀ ਖੁਸ਼ਹਾਲ ਆਬਾਦ ਉਸੇ ਆਮੀਨ ਆਈ ਐਮ ਲਾਇਬਾ ਖਾਨ ਫਰਮ ਬਟ ਖਾਨ ਜੀ ਡੇਰ ਮਿਹਰਬਾਨੀ ਲਾਇਬੀ مختلف پروڈکٹ دی کی شیمپوان دی کی مختلف قسم کریموں دی کی مختلف قسم نور شیزوں دی بلکہ دو میسج سر نور راغل دی گرو دا میسج مدن سرا شامل ہوں جی